0: ਇੰਗਾ ਕੱਚਾ ਫਲਾਂ ਨਾ ਕੱਟ ਕੇ ਜੇ ਆਪਾਂ ਅੱਖਾਂ ਪਰ ਚਿਹਰਾ ਉੱਪਰ ਜਾਂ ਫਿਰ ਹੱਥਾਂ ਉੱਪਰ ਆਪਣੀ ਜਿਹੜੀ ਚਮੜੀ ਹੈ ਵਿੰਗ ਉੱਪਰ ਰਗੜਾਂ ਜਾਂ ਰੱਖਾਂ ਤਾਂ ਬੇਸ਼ੁੱਕ ਕੀ ਹੈ ਕਿ ਇੱਕ ਤਾਂ ਆਪਣੇ ਇੰਗ ਜਿਹੜੀ ਤਸੀਰ ਹੈ ਵਾ ਠੰਡੀ ਹੋਏ ਔਰ ਤਵਚਾ ਵੀ ਇਸ਼ੂ ਕੋਮਲ ਹੋ ਜਾਏ ਨਰਮ ਹੋ ਜਾਏ ਔਰ ਇੰਗਮਾ ਵਿਟਾਮਿਨਸ ਕੀ ਬਾਤ ਕਰਾਂ ਤਾਂ ਇੰਗਮਾ ਵਿਟਾਮਿਨ ਬੀ ਹੈ ਜਾਂ ਫਿਰ ਸੀ ਹੈ ਇੰਗ ਇਲਾਵਾ ਕਾਰਬੋਹਾਈਡਰੇਟ ਪ੍ਰੋਟੀਨ ਹੈ ਜਗ੍ਹਾ ਦੂਸਰਾ ਖਣਿਜ ਲਵਣ ਜਗ੍ਹਾ ਹੈ ਬੇਬੀ ਬਹੁਤ ਔਰ ਜ਼ਿਆਦਾ ਮਾਤਰਾ ਪੈ ਜਾਏ ਤਾਂ ਇਹ ਮਾਨਸ ਕਾਂ ਕਿ ਖੀਰੋ ਜੋ ਹੈ ਉਹ ਬੜੋ ਸਵਾਸਥ ਕੇ ਲਈ ਲਾਭਪ੍ਰਦ ਹੈ ਆਪਣੇ ਸਵਾਸਥ ਕੇ ਲਈ ਬਿਹਤਰ ਹੈ ਤਾਂ ਆਪਾਂ ਖੀਰੇ ਕੀ ਬੁਆਈ ਕਰਨੀ ਚਾਹੀਦੀ ਹੈ ਔਰ ਜਦ ਤੱਕ ਹੋ ਸਕਾ ਆਪਣਾ ਖਾਣ ਪਾਨ ਗਾ ਆਪਾਂ ਖੀਰੋ ਜੋ ਹੈ ਉਹ ਜ਼ਰੂਰ ਸ਼ਾਮਿਲ ਕਰਨਾ ਚਾਹੀਏ ਪਰ ਕੀ ਹੈ ਕਿ ਆਪਣਾ ਵੀ ਖੇਤਰ ਕਾ ਆਪਣਾ ਜਗ੍ਹਾ ਪਹਿਲੋ ਕਾ ਖੀਰਾ ਕੀ ਬੀਜਾਂਤ ਕਰ ਰੱਖੀ ਹੈ ਖੇਤੀ ਕਰ ਰੱਖੀ ਹੈ ਤਾਂ ਬੰਗ ਮਾ ਜਿਹਾ ਦੂਸਰਾ ਪੋਸ਼ਕ ਤੱਤਵ ਜਗ੍ਹਾ ਹੈ ਸੂਕਸ਼ਮ ਤੱਤਵ ਜਗ੍ਹਾ ਹੈ ਬੇ ਲਗਭਗ ਆਪਾਂ ਨੇ ਬੰਗ ਧਿਆਨ ਰੱਖਣਾ ਜ਼ਰੂਰੀ ਹੈ ਔਰ ਇਹ ਇਲਾਵਾ ਜੇ ਆਪਾਂ ਖਾਦ ਉਰਵਰਕ ਕਹਿਵੇ ਤਾਂ ਦੇਵਾਂ ਹੀ ਹਾਂ ਲੇਕਿਨ ਸਾਗਾ ਸਾਗਾ ਆਪਾਂ ਜਿਉਂ ਦੇਖਾਂ ਤਾਂ ਆਪਣੇ ਖੀਰਾ ਗਮਾਂ ਬੋਰੋਨਗੀ ਜੀ ਕੀ ਕਮੀ ਹੈ ਬਾਪ ਜ਼ਿਆਦਾ ਦੇਖਣ ਨੂੰ ਮਿਲਣ ਆ ਰਹੀ ਹੈ ਕਿਉਂਕਿ ਆਪਣੇ ਹੀ ਖੇਤਰ ਕੀ ਜਿਹੀ ਮਾਟੀ ਹੈ ਬਾ ਕਈ ਪ੍ਰਕਾਰ ਕੀ ਹੈ ਰੇਤੀਲੀ ਦੋਮਟ ਮਾਟੀ ਵੀ ਹੈ ਚੀਕਣੀ ਮਾਟੀ ਵੀ ਹੈ ਤਾਂ ਇਸੀ ਖੇਤਰਾਂ ਗਮਾਂ ਅਗਰ ਆਪਣੇ ਬੀਜਾਂਤ ਕਰੇੜੀ ਹੈ ਖੀਰੇ ਕੀ ਤਾਂ ਬੰਗ ਮਾਂ ਕੀ ਹੈ ਕਿ ਇਕੱਠੇ ਨੂੰ ਇਕੱਠੇ ਕੋਈ ਨਾ ਕੋਈ ਜਿਹੀ ਕਮੀ ਹੈ ਆਪਣੇ ਖੀਰੇ ਦੀ ਫਸਲ ਗਮਾਂ ਦੇਖਣ ਨੂੰ ਮਿਲ ਸਕੇ ਤਾਂ ਜੇ ਆਮ ਬੋਰੋਨਗੀ ਅਗਰ ਕਮੀ ਆਪਣੇ ਖੀਰੇ ਦੀ ਫਸਲ ਮੈਂ ਹੈ ਔਰ ਇਹਦਾ ਜਗ੍ਹਾ ਲੱਛਣ ਹੈ ਜਾਂ ਇੱਕ ਤਾਂ ਨਈ ਪੱਤੀਆਂ ਜਿਹੀ ਹੈ ਬੇ ਬਿਲਕੁਲ ਛੋਟੀ ਹੋ ਜਾਏ ਜੇ ਆਪਣੇ ਖੀਰੇ ਦੀ ਫਸਲ ਕਾ ਵਾਂ ਬੋਰੋਨਗੀ ਕਮੀ ਹੈ ਤਾਂ ਔਰ ਸ਼ੁਕੜ ਵੀ ਜਾਏ ਔਰ ਪੱਤੀਆਂ ਜਿਹੀ ਮੋਟਾਈ ਹੈ ਜ਼ਿਆਦਾ ਹੋ ਜਾਏ ਯਾਨੀ ਕਿ ਕਿਸ ਕਾਂ ਕਾ ਪੱਤੀਆਂ ਜਿਹੀ ਹੈ ਬੇ ਥੋੜ੍ਹੀ ਸੀ ਫੁੱਲੇੜੀ ਸੀ ਦਿਖਾਈ ਦੇਣ ਲੱਗ ਜਾਏ ਮੋਟੀ ਸੀ ਦਿਖਾਈ ਦੇਣ ਲੱਗ ਜਾਏ ਔਰ ਬਡਵਾਰ ਜਿਹੀ ਹੈ ਵਾ ਰੁਕ ਜਾਏ ਔਰ ਇੰਗੋ ਜੋਕੋ ਜਾਂ ਮਾਨਸ ਕਾਂ ਕਾ ਤਣੋ ਜੋਕੋ ਹੈ ਉਹ ਬਿਲਕੁਲ ਹੀ ਮਰ ਜਾਏ ਇੱਕ ਤਰੀਆਂ ਚੋਂ ਦੇਖਾਂ ਤਾਂ ਤਣੇ ਨੂੰ ਜੋ ਹੈ ਉਹ ਬਿਲਕੁਲ ਸ਼ੁਕਡੋਸ ਹੋ ਜਾਏ ਔਰ ਖਰਾਬ ਵੀ ਹੋ ਜਾਏ ਔਰ ਕਈ ਵਾਰ ਬਾਂਕੋ ਟੇਡੋ ਵੀ ਹੋ ਜਾਏ ਔਰ ਤਣੇ ਦੀ ਜਿਹੀ ਸਾਖਾਵਾਂ ਹੈ ਬੰਗ ਜਿਹੀ ਨੋਕ ਹੈ ਬਸ ਬਿਲਕੁਲ ਸੁੱਕ ਜਾਏ ਇਹ ਲੱਛਣ ਹੈ ਅਗਰ ਬੋਰੋਨ ਦੀ ਕਮੀ ਆਪਣੇ ਖੀਰੇ ਦੀ ਫਸਲ ਗਮਾਂ ਹੈ ਤਾਂ ਔਰ ਪੌਦੋ ਜੋ ਹੈ ਉਹ ਬੋਨੋ ਰਹਿ ਜਾਏ ਇੰਗਾ ਜਗ੍ਹਾ ਪੌਦਾ ਕੇ ਇੱਕ ਪੱਤੀ ਔਰ ਦੂਸਰੀ ਪੱਤੀ ਕੇ ਬੀਚ ਕੀ ਜਿਹੀ ਦੂਰੀ ਹੈ ਜਾਂ ਮਾਨਾ ਨਹੀਂ ਕਿ ਜੱਠਾ ਪੱਤੀ ਲਾਗੜੀ ਹੈ ਤਣੇ ਦਾ ਸਾਰੇ ਔਰ ਬਿੰਗ ਉੱਪਰਲਾ ਪਾਸੇ ਅਗਰ ਕੋਈ ਪੱਤੀ ਲਾਗੜੀ ਹੈ ਤਾਂ ਬਿੰਗੋ ਜਿਹੀ ਬੀਚ ਕੀ ਦੂਰੀ ਹੈ ਬਸ ਬਿਲਕੁਲ ਹੀ ਕਮ ਹੋ ਜਾਏ ਤਾਂ ਬੀ ਹਾਂ ਮਾਨਸ ਕਾਂ ਕੇ ਇੰਗ ਮਾਂ ਬੋਰੋਨ ਦੀ ਕਮੀ ਹੈ ਔਰ ਫੁੱਲ ਜਗ੍ਹਾ ਹੈ ਬੇਬੀ ਜਲਦੀ ਗਿਰਨਾ ਸ਼ੁਰੂ ਹੋ ਜਾਏ ਫਲ ਜਗ੍ਹਾ ਹੈ ਬੇਬੀ ਵੱਡਿਆ ਕੋਲ ਲੱਗ ਨਹੀਂ ਕਈ ਵਾਰ ਸੁਕੜੇੜਾ ਫਲ ਲੱਗਣ ਆ ਜਾਏ ਕਈ ਵਾਰ ਛੋਟਾ ਮੋਟਾ ਪਤਲਾ ਫਲ ਜਗ੍ਹਾ ਹੈ ਬੇ ਲੱਗਣ ਆ ਜਾਏ ਤਾਂ ਇਹ ਬੋਰੋਨਗੀ ਕਮੀ ਦਾ ਜਗ੍ਹਾ ਲੱਛਣ ਹੈ ਵੀ ਬੜਾ ਖਤਰਨਾਕ ਹੈ ਔਰ ਆਪਣੀ ਜਿਹੀ ਪੂਰੀ ਪੂਰੀ ਫਸਲ ਹੈ ਬਾ ਖਰਾਬ ਵੀ ਹੋ ਜਾਏ ਔਰ ਫੁੱਲ ਗਿਰ ਜਾਏ ਔਰ ਇੰਗਾ ਸਾਗੇ ਸਾਗੇ ਦੇਖਾ ਨਹੀਂ ਤਾਂ ਆਪਣਾ ਜਗ੍ਹਾ ਫਲ ਹੈ ਵੀ ਟੇਢਾ ਮੇਢਾ ਵੀ ਹੋ ਜਾਏ ਕਈ ਵਾਰ ਦੇਖੇ ਕਰਾਂ ਖੀਰਾ ਜਗ੍ਹਾ ਹੈ ਵੀ ਦੇਖਾ ਤਾਂ ਗੋਲ ਇੱਕ ਤਰੀਆਂ ਚੋਂ ਥੋੜ੍ਹਾ ਸਾ ਲੰਬਾਈ ਲੈ ਗਏ ਔਰ ਗੋਲ ਹੋਏ ਲੇਕਿਨ ਕਈ ਜਗ੍ਹਾ ਖੀਰਾ ਹੈ ਜਗ੍ਹਾ ਮਾਂ ਬੋਰੋਨਗੀ ਕਮੀ ਹੈ ਜਗ੍ਹਾ ਪੌਦਾ ਗਾ ਮਾਂ ਫਲਾਂ ਗਾ ਮਾਂ ਆਪਣੇ ਬੋਰੋਨਗੀ ਕਮੀ ਹੈ ਤਾਂ ਬੰਗ ਮਾਂ ਕੀ ਹੈ ਕਿ ਟੇਢਾ ਮੇਢਾ ਹੋ ਜਾਏ ਮੁੜੇੜਾ ਸਾ ਦਿਖਾਈ ਦੇਣ ਲੱਗ ਜਾਏ ਔਰ ਫਲਕੋ ਜੋ ਅੰਦਰੂਨੀ ਹਿੱਸੋ ਹੈ ਉਹ ਇੱਕ ਤਰੀਆਂ ਚੋਂ ਖੋਖਲੋ ਹੈ ਆਪਾਂ ਖੀਰੇ ਨੂੰ ਕਈ ਵਾਰ ਕੱਟ ਕੇ ਦੇਖਾਂ ਤਾਂ ਵੀ ਮਾਂ ਬੀਜ ਜਗ੍ਹਾ ਹੈ ਵੀ ਬਿਲਕੁਲ ਥੋੜ੍ਹਾ ਸਾ ਦਿਖਾ ਔਰ ਖੋਖਲੋਪਨ ਜ਼ਿਆਦਾ ਹੋਵੇ ਤਾਂ ਉਹ ਵੀ ਇੱਕ ਬੋਰੋਨਗੀ ਕਮੀ ਹੋਣ ਕਾਰਨ ਮਾਨਸਿਕ ਆਪਾਂ ਔਰ ਬੀਜ ਜਗ੍ਹਾ ਹੈ ਵੀ ਅਸਮਾਨੇ ਜਾਂ ਫਿਰ ਭੂਰਾ ਦਿਖਾਈ ਦੇਣ ਲੱਗ ਜਾਏ ਕਈ ਵਾਰ ਬੀਜ ਜਗ੍ਹਾ ਹੈ ਵੀ ਕਾਲੋਪਨ ਵੀ ਹੋਵੇ ਆਪਾਂ ਖੀਰੋ ਕਾਟੇ ਕਰਾਂ ਔਰ ਬੀਜ ਕਾ ਜਗ੍ਹਾ ਬੀਜ ਹੋਵੇ ਬੀਜ ਕੋ ਜੋ ਹਿੱਸੋ ਹੈ ਉਹ ਕਾਲੋਪਨ ਰਿਲੇਟਡ ਹੋਵੇ ਬੀਜ ਕੁਛ ਕਾਲਾ ਹੋਵੇ ਕੁਛ ਇੱਕ ਜਗ੍ਹਾ ਹੈ ਵੀ ਸਹੀ ਹੋਵੇ ਤਾਂ ਇਹ ਵੀ ਬੋਰੋਨਗੀ ਕਾਰਨ ਹੀ ਹੋਵੇ ਆਪਣਾ ਬੋਰੋਨਗੀ ਕਮੀ ਦੇ ਕਾਰਨ ਹੈ ਆਪਾਂ ਮਾਨਸਿਕ ਜਿਸ ਨੂੰ ਕਿਹਾ ਕਿ ਉਤਪਾਦਨ ਜਿਹੀ ਹੈ ਭਾਅ ਵੀ ਘੱਟ ਜਾਏ ਆਪਣਾ ਮੁਨਾਫਾ ਹੋਇਆ ਉਹ ਵੀ ਘੱਟ ਸਕੇ ਆਪਾਂ ਇਹ ਮਾਨ ਸਕਾਂ ਔਰ ਇੰਗਾ ਸਾਗੇ ਸਾਗੇ ਜਿਹਾਂ ਫਲਾਂ ਮਾਂ ਦਰਾਰਾਂ ਜਿਹੀ ਹੈ ਬੇਬੀ ਦੇਖਣ ਨੂੰ ਮਿਲਾ ਜਾਏ ਜਿਸ ਨੂੰ ਫਲਾਂ ਦੀ ਜਿਹੀ ਕੁਆਲਿਟੀ ਹੈ ਗੁਣਵੱਤਾ ਜਿਹੀ ਹੈ ਭਾਅ ਵੀ ਕਮ ਹੋ ਜਾਏ ਲੇਕਿਨ ਵਿਸ਼ੂ ਪਹਿਲਾਂ ਆਪਾਂ ਇੱਕ ਸੰਦੇਸ਼ ਸੁਣ ਲਿਆ ਲੋ
1: ਨਮਸਕਾਰ ਕਿਸਾਨ ਭਾਈਓ ਭਾਰਤ ਮੇਂ ਸਰਵਪ੍ਰਥਮ ਔਰ ਆਜ ਵੀ ਸਰਵਸ਼੍ਰੇਸ਼ਠ ਅਸਲੀ ਭਰੋਸੇਮੰਦ ਮੋਨੋਜਿੰਕ ਬਣਾਨੇ ਵਾਲੀ 48 ਵਰਸ਼ੋਂ ਸੇ ਕਿਸਾਨੋ ਕੀ ਖੁਸ਼ਹਾਲੀ ਹੇਤੂ ਸਮਰਪਿਤ ਦਯਾਲ ਫਰਟੀਲਾਈਜ਼ਰਸ ਅਬ ਧਾਨ ਉਤਪਾਦਕੋ ਕਿਸਾਨ ਭਾਈਓ ਕੇ ਲੀਏ ਲੇਕਰ ਆਈ ਹੈ ਧਾਨ ਪ੍ਰਧਾਨ ਔਰ ਧਰਤੀ ਗੋਲਡ ਅਧਿਕ ਪੈਦਾਵਾਰ ਔਰ ਉੱਤਮ ਕੁਆਲਿਟੀ ਕੇ ਲੀਏ ਏਕ ਬਾਰ ਜ਼ਰੂਰ ਪ੍ਰਯੋਗ ਕਰੇਂ ਔਰ ਪਾਏਂ ਕਮ ਕੀਮਤ ਮੇਂ ਜ਼ਿਆਦਾ ਮੁਨਾਫਾ ਕਿਉਂਕਿ ਦਯਾਲ ਕਾ ਹੈ ਸਪਨਾ ਖੁਸ਼ਹਾਲ ਹੋ ਹਰ ਕਿਸਾਨ ਅਪਨਾ
0: ਸੰਦੇਸ਼ ਪਹਿਲਾਂ ਆਪਾਂ ਬਾਤ ਕਰ ਲਾ ਰਿਹਾ ਜੇ ਕਮੀ ਦਾ ਲੱਛਣ ਗਾ ਤਾਂ ਅਗਰ ਆਪਾਂ ਨੂੰ ਲੱਗ ਹੈ ਕਿ ਇਸ ਲੱਛਣ ਆਪਣੀ ਖੀਰੇ ਦੀ ਫਸਲ ਗਮਾਂ ਹੈ ਤਾਂ ਆਪਾਂ ਨੇ ਤੁਰਤਾ ਫੁਰਤ ਵੀ ਜੋ ਕੋਈ ਇਲਾਜ ਹੈ ਉਹ ਕਰਨਾ ਜ਼ਰੂਰੀ ਹੈ ਜੇ ਆਪਾਂ ਟਾਈਮ ਸਿਰ ਇਲਾਜ ਨਾ ਕਰਾਂ ਤਾਂ ਫਲ ਜਗ੍ਹਾ ਹੈ ਵੀ ਖਰਾਬ ਹੋਣਾ ਵੀ ਸ਼ੁਰੂ ਹੋ ਜਾਏ ਮੁਨਾਫਾ ਜੋ ਹੈ ਉਹ ਘੱਟਾ ਗੋ ਆਪਣੋ ਔਰ ਆਪਾਂ ਜੇ ਕਿ ਖੇਚਲ ਕਰੀਏ ਹੈ ਜੇ ਕੋ ਪੀਸੋ ਟੱਕੋ ਲਗਾਏ ਹੋਏ ਜੇ ਕਿ ਮਿਹਨਤ ਕਰੀਏ ਹੈ ਬਾ ਆਪਣੀ ਏਲੀ ਜਾ ਸਕੇ ਤਾਂ ਇਹ ਵਾਸਤੇ ਖੀਰੇ ਦੀ ਫਸਲ ਜੱਠੇ ਵੀ ਆਪਾਂ ਬੀਜਾਂਤ ਕਰ ਰੱਖੀਏ ਤਾਂ ਬੱਠੇ ਕੀ ਹੈ ਕਿ ਆਪਾਂ ਨੇ ਥੋੜ੍ਹਾ ਸੋਕ ਜਾ ਕੇ ਜਾਂਚ ਪਰਖ ਕਰਨੀ ਜ਼ਰੂਰੀ ਹੈ ਜੇ ਆਪਾਂ ਨੂੰ ਇਹ ਲੱਗਾ ਕਿ ਆਪਣਾ ਖੀਰਾ ਜਗ੍ਹਾ ਹੈ ਜਗਠੇ ਲਾਗੜੀ ਬਿੱਲਾਂ ਹੈ ਬੰਗਾ ਜਗ੍ਹਾ ਫੁੱਲ ਝੜਨ ਲਾ ਰਿਹਾ ਹੈ ਜਾਂ ਫਿਰ ਫੁੱਲ ਜਗ੍ਹਾ ਹੈ ਵੀ ਪੂਰਾ ਬਣਨ ਕੋਣ ਲਾ ਰਿਹਾ ਨਹੀਂ ਅਗਰ ਫਲ ਜਗ੍ਹਾ ਹੈ ਵੀ ਪੂਰਾ ਪਰਿਪੱਕਵ ਨਾ ਹੋਣ ਲਾ ਰਿਹਾ ਹੈ ਤਾਂ ਆਪਾਂ ਵਾਂਗੂ ਇਲਾਜ ਜੋ ਹੈ ਵਾਂਗੂ ਨਿਦਾਨ ਜੋ ਹੈ ਉਹ ਜ਼ਰੂਰੀ ਕਰਨੋ ਐਸਾ ਕਈ ਵਾਰ ਫਲ ਜਗ੍ਹਾ ਹੈ ਵੀ ਪਕਾ ਪਰ ਆ ਜਾਏ ਜਾਂ ਫਿਰ ਮਾਨਸ ਕਾਂ ਕਾ ਤੋੜਨਾ ਕਾ ਲਾਇਕ ਹੋ ਜਾਏ ਔਰ ਬਿੰਗਾ ਸਾਗੇ ਸਾਗੇ ਹੀ ਫਲ ਜਗ੍ਹਾ ਹੈ ਵੀ ਕਾਣਾ ਹੋਣਾ ਸ਼ੁਰੂ ਹੋ ਜਾਏ ਜਾਂ ਫਿਰ ਵਾਂਗ ਮਾਂ ਲੱਟਾਂ ਹੈ

ਸੀ। ਉਹਨਾਂ ਦੀ ਇਹ ਸੋਚ ਹੈ ਕਿ ਉੱਥੋਂ ਪੈਸੇ ਦੀ ਚੰਗੀ ਮਦਦ ਹੀ ਕੁੱਥੀ ਹੋਈ ਸੀ। ਪਰ ਸਾਈਂ ਕੁੰਭਨ ਦਾਸ ਜੀ, ਸ਼੍ਰੀ ਨਾਥ ਜੀ ਦਾ ਵਿਛੋੜਾ ਇੱਕ ਪਲ ਕਿਤੇ ਵੀ ਬਰਦਾਸ਼ਤ ਨਾ ਕਰ ਸਕਦੇ। ਪਰ ਉਹਨਾਂ ਦੀ ਇਹ ਹਿੰਮਤ ਵੀ ਨਾ ਥਈ ਜੋ ਉਹ ਆਪਣੇ ਗੁਰੂ ਦੇ ਹੁਕਮ ਨੂੰ ਮਨਾ ਕਰ ਦੇਵਨ, ਉਹਨਾਂ ਦੇ ਨਾਲ ਟੁਰ ਪਏ। ਹਾਲੇ ਉਹ ਅਪਸਰਾ ਕੁੰਡ ਤੋੜੀ ਪੁੱਜੇ ਹਨ ਕਿ ਸ਼੍ਰੀ ਨਾਥ ਜੀ ਦੀ ਮੂਰਤ ਦਾ ਧਿਆਨ ਆਉਂਦੇ ਸਾਰ ਉਹਨਾਂ ਦੇ ਅੰਗ ਅੰਗ ਵਿੱਚ ਸਹਿਰਨ ਥੀ ਹੋਣ ਲੱਗ ਪਈ। ਸ਼੍ਰੀ ਨਾਥ ਜੀ ਦੀ ਮੁਸਕਾਨ ਦੀ ਜੋਤ ਉਹਨਾਂ ਦੇ ਵਿਛੋੜੇ ਦੇ ਅੰਧਾਰੇ ਵਿੱਚ ਥਿਰਕਣ ਲੱਗ ਪਈ। ਆਪਣੇ ਸੱਚੇ ਸਾਈ ਦੇ ਵਿਛੋੜੇ ਦੇ ਦੁੱਖ ਨਾਲ ਉਹਨਾਂ ਦਾ ਹਾਂ ਵੀ ਬਹੁ ਡੁੱਕ ਪਿਆ ਤਾਂ ਉਹਨਾਂ ਸ਼੍ਰੀ ਨਾਥ ਜੀ ਦੇ ਵਿਛੋੜੇ 'ਚ ਇੱਕ ਪਦ ਗਾ ਕੇ ਸੁਣਾਇਆ। ਕੇਤੇ ਦਿਨ ਜੂ ਗਏ ਬਿਨ ਦੇਖੇ, ਤਰੁਣ ਕਿਸੂਰ ਰਸਿਕ ਨਦ ਨੰਦਨ, ਕਛੁਕ ਉਠਤ ਮੁਨ ਰੇਖੇ, ਵਹਿ ਸੋਭਾ ਵਹਿ ਕਾਂਤ ਬਦਨ ਕੀ, ਕੋਟਿਕ ਚੰਦਰ ਵਿਸੇਖੇ, ਵਹਿ ਚਿਤਵਨ ਵਹਿ ਹਾਸ ਮਨੋਹਰ, ਵਹਿ ਨਟਬਰ ਬਪੁ ਵੇਖੇ, ਸ਼ਿਆਮ ਸੁੰਦਰ ਸੰਗ ਮਿਲ ਖੇਲਨ ਕੀ, ਆਵਤ ਹੀ ਅਪੇਖੇ, ਕੁੰਭਨ ਦਾਸ ਲਾਲ ਗਿਰਧਰ ਬਨ ਜੀਵਨ ਜਨਮ ਅਲੇਖੇ। ਮਤਲਬ ਕਿਤਨੀਆਂ ਡਿਵਾਰਾਂ ਸਾਈਂ ਕੋ ਬਿਨਾਂ ਡਿੱਠੇ ਮੇਰੀਆਂ ਗੁਜ਼ਰ ਗਈਆਂ ਹਨ। ਬਾਲ ਕਿਸ਼ੋਰ ਨੰਦ ਦਾ ਪੁੱਤਰ ਜੋ ਹੁਣ ਛੂਹਰ ਬਣਦਾ ਵੇਂਦਾ ਹੈ, ਉਹ ਸੋਭਾ ਦੇ ਪਿੰਡੇ ਦੀ ਲਿਸ਼ਕ ਜੇ ਕੋ ਕਰੋੜਾਂ ਚੰਦਰ ਡੇਧੇ ਰਹਿ ਵੇਂਦੇ ਹਨ, ਉਹ ਉਹਦੀ ਨਜ਼ਰ, ਉਹਦਾ ਹਾਸਾ ਅਤੇ ਸ਼ਾਮ ਸਲੂਣੇ ਨਾਲ ਰਲ ਕੇ ਖੇਡਣ ਦੀ ਲਾਲਸਾ ਦਿਲ ਦੇ ਵਿੱਚ ਉੱਠਦੀ ਪਈ ਹੈ। ਕੁੰਭਨ ਦਾਸ ਆਖਦੇ ਹਨ ਕਿ ਗਿਰਧਾਰੀ ਦੇ ਬਗੈਰ ਇਹ ਜ਼ਿੰਦਗੀ ਵੀ ਕਿਸੇ ਕੰਮ ਦੀ ਬਿਲਕੁਲ ਨਹੀਂ ਲੱਗਦੀ। ਇਹ ਗਾਵਣ ਸੁਣ ਕੇ ਗੁਸਾਈ ਜੀ ਦਾ ਦਿਲ ਵੀ ਪੰਘਰ ਗਿਆ। ਉਹਨਾਂ ਸੋਚਿਆ ਜੋ ਕੁੰਭਨ ਦਾਸ ਨੂੰ ਇੱਕ ਪਲ ਕਿਤੇ ਵੀ ਸ਼੍ਰੀ ਨਾਥ ਕੋਲੋਂ ਅਲੱਗ ਨਹੀਂ ਕੀਤਾ ਬਣ ਸਕਦਾ। ਉਹਨਾਂ ਕੁੰਭਨ ਦਾਸ ਨੂੰ ਵਾਪਸ ਵੱਲ ਵੰਜਣ ਦੀ ਇਜਾਜ਼ਤ ਦੇ ਦਿੱਤੀ। ਸ਼੍ਰੀ ਨਾਥ ਜੀ ਦੇ ਵਲਾ ਦਰਸ਼ਨ ਕਰਕੇ ਕੁੰਭਨ ਦਾਸ ਜੀ ਇੱਕਦਮ ਵੱਲ ਚੰਗੇ ਥੀ ਗਏ। ਇੱਕ ਵੀ ਆ ਵੀ ਕਿੱਸਾ ਬਹੁ ਮਸ਼ਹੂਰ ਹੈ। ਉਸ ਵੇਲੇ ਹਿੰਦੁਸਤਾਨ ਦੀ ਗੱਦੀ 'ਤੇ ਮੁਗਲ ਬਾਦਸ਼ਾਹ ਅਕਬਰ ਬੈਠਾ ਹੈ। ਅਕਬਰ ਦੇ ਦਰਬਾਰ 'ਚ ਇੱਕ ਗਵੱਈਏ ਨੇ ਕੁੰਭਨ ਦਾਸ ਦਾ ਇੱਕ ਪਦ ਗਾ ਕੇ ਸੁਣਾਇਆ। ਜੇਕੂ ਸੁਣ ਕੇ ਅਕਬਰ ਬਾਦਸ਼ਾਹ ਨੇ ਸਾਈਂ ਕੁੰਭਨ ਦਾਸ ਨੂੰ ਆਪਣੇ ਦਰਬਾਰ 'ਚ ਆਵਣ ਕੀਤੇ ਫਤਿਹਪੁਰ ਸੀਕੜੀ ਦਾ ਸੁਨੇਹਾ ਪਾਠ ਦਿੱਤਾ। ਪਹਿਲੇ ਤਾਂ ਕੁੰਭਨ ਦਾਸ ਦੀ ਮਰਜ਼ੀ ਨਾ ਥਈ ਕਿ ਉਹ ਰਾਜ ਦਰਬਾਰ 'ਚ ਵੰਜਣ, ਪਰ ਜਿਸ ਵੇਲੇ ਸੈਨਿਕਾਂ ਅਤੇ ਦੂਤਾਂ ਜੋ ਸੱਡਣ ਕੀਤੇ ਆਏ ਹਨ ਬਹੁ ਜ਼ਿਆਦਾ ਤਰਲੇ ਕੀਤੇ ਤਾਂ ਉਹ ਪੈਦਲ ਹੀ ਉਹਨਾਂ ਦੇ ਨਾਲ ਟੁਰ ਪਏ। ਉਹਨਾਂ ਦੀ ਪਾਲਕੀ ਅਤੇ ਘੋੜਾਂ ਦੀ ਸਵਾਰੀ ਕੀਤੇ ਉਹਨਾਂ ਸਾਫ ਹਟਕ ਦਿੱਤਾ। ਕੁੰਭਨ ਦਾਸ ਦੀ ਪਗੜੀ ਫੱਟੀ ਹੋਈ ਹੈ ਅਤੇ ਕੱਪੜੇ ਵੀ ਮੈਲੇ ਹਨ। ਸ਼੍ਰੀ ਨਾਥ ਦੇ ਦਰਬਾਰੀ ਨੂੰ ਬਾਦਸ਼ਾਹ ਅਕਬਰ ਦਾ ਸਜਾ ਹੋਇਆ ਦਰਬਾਰ ਡੂ ਕੌੜੀ ਦਾ ਵੀ ਨਾ ਲੱਗਾ। ਉਹ ਸੋਚਦੇ ਪਏ ਹਨ ਜੋ ਉਹਨਾਂ ਕੋਲੋਂ ਇਹ ਜਾ ਕਿਹੜਾ ਪਾਪ ਥੀ ਗਿਆ ਹੈ ਜੋ ਉਹਨਾਂ ਨੂੰ ਇਸ ਦਰਬਾਰ ਵਿੱਚ ਹਾਜ਼ਰ ਥਿਉਣਾ ਪੈ ਗਿਆ ਹੈ। ਬਾਦਸ਼ਾਹ ਅਕਬਰ ਨੇ ਸਾਈਂ ਕੁੰਭਨ ਦਾਸ ਦੀ ਬਹੁ ਅਸ ਤਸ ਅਤੇ ਆ ਭਗਤ ਕੀਤੀ। ਕੁੰਭਨ ਦਾਸ ਨੂੰ ਇਵੇਂ ਲੱਗਾ ਜਿਵੇਂ ਉਹ ਨਰਕ ਵਿੱਚ ਆ ਖੜ੍ਹੇ ਹੋਏ। ਇਸ ਜਾਤ ਤੋਂ ਤਾਂ ਬ੍ਰਜ ਬਹੁ ਸੋਹਣਾ ਹੈ ਜਿਸ ਭਗਵਾਨ ਕ੍ਰਿਸ਼ਨ ਆਪ ਖੇਡਦੇ ਹਨ। ਅਕਬਰ ਨੇ ਉਹਨਾਂ ਨੂੰ ਇੱਕ ਪਦ ਗਾਵਣ ਦੀ ਗੁਜ਼ਾਰਿਸ਼ ਕੀਤੀ। ਕ੍ਰਿਸ਼ਨ ਦੇ ਦਰਬਾਰੀ ਨੂੰ ਤਾਂ ਕ੍ਰਿਸ਼ਨ ਲੀਲਾ ਪਦ ਹੀ ਗਾਵਣਾ ਹੈ। ਬਾਦਸ਼ਾਹ ਨੇ ਆਖਾ ਜੋ ਕੋਈ ਮੈਡੀ ਵੱਲੋਂ ਭੇਟ ਤਾਂ ਸਵੀਕਾਰ ਕਰੋ। ਕੁੰਭਨ ਦਾਸ ਜੀ ਨੇ ਆਖਾ ਅਗਰ ਤੁਸੀਂ ਸੱਚ ਭੇਟ ਦੇਣਾ ਚਾਹੁੰਦੇ ਹੋ ਤਾਂ ਅੱਜ ਤੋਂ ਬਾਅਦ ਮੈਂ ਕੂੰ ਦਰਬਾਰ ਵਿੱਚ ਨਾ ਛੱਡਾ ਵੰਜੇ। ਇਸ ਮਜ਼ੇਦਾਰ ਗੱਲ ਇਹ ਵੀ ਹੈ ਕਿ ਉਹਨਾਂ ਜੋ ਪਦ ਗਾਇਆ ਹੈ ਉਹ ਇਵੇਂ ਹੈ, ਭਗਤ ਕੋ ਕਹਾ ਸੀਕਰੀ ਸੋ ਕਾਮ, ਆਵਤ ਜਾਤ ਪਨਹੀਆਂ ਟੂਟੀ, ਬਿਸਰ ਗਇਓ ਹਰਿ ਨਾਮ, ਜਾ ਕੋ ਮੁਖ ਦੇਖੈ ਦੁਖ ਲਾਗੈ, ਤਾਕੋ ਕਰਨੋ ਪਰਿਓ ਪ੍ਰਣਾਮ, ਕੁੰਭਨ ਦਾਸ ਲਾਲ ਗਿਰਧਰ ਬਿਨ ਔਰ ਸਭੈ ਬੇਕਾਮ। ਮਤਲਬ ਇਹ ਕਿ ਭਗਤ ਬੰਦੇ ਦਾ ਰਾਜੇ ਦੇ ਦਰਬਾਰ 'ਚ ਕੋਈ ਕੰਮ ਨਹੀਂ ਆਉਂਦਾ। ਆਉਂਦੇ ਵੇਂਦੇ ਰਾਜ ਜੁੱਤੀਆਂ ਵੀ ਤਰੁੱਟ ਗਈਆਂ ਅਤੇ ਰੱਬ ਦਾ ਨਾਂ ਵੀ ਵਿਸਰ ਗਿਆ। ਜੈਂਦਾ ਮੂੰਹ ਦੇਖਣ ਨਾਲ ਹੀ ਦੁੱਖ ਲੱਗਦਾ ਹੋਵੇ, ਉਕੂ ਵੀ ਮੱਥਾ ਟੇਕਣਾ ਪੋਵੇ ਤਾਂ ਇਹ ਬਹੁ ਭੈੜੀ ਗੱਲ ਹੈ। ਕੁੰਭਨ ਦਾਸ ਸਾਈਂ ਆਦੇ ਹਨ ਜੋ ਕ੍ਰਿਸ਼ਨ ਭਗਵਾਨ ਦੇ ਇਲਾਵਾ ਸਾਰੇ ਬੇਕਾਰ ਕਹਿ ਕੰਮ ਦੇ ਨਹੀਂ। ਇਸ ਬਾਦਸ਼ਾਹ ਅਕਬਰ ਦੀ ਵੀ ਵਡਿਆਈ ਦੇਖਣ ਵਾਲੀ ਹੈ ਜੋ ਉਹਨਾਂ ਇਹ ਸਭ ਸੁਣ ਕੇ ਵੀ ਆਦਰ ਸਤਿਕਾਰ ਨਾਲ ਉਹਨਾਂ ਨੂੰ ਵਿਦਾ ਕੀਤਾ। ਇਸੇ ਤਰ੍ਹਾਂ ਇੱਕ ਬੀਆ ਕਿੱਸਾ ਵੀ ਬਹੁ ਮਸ਼ਹੂਰ ਹੈ। ਇਹ ਗੱਲ 1563 ਈਸਵੀ ਦੀ ਹੈ। ਜੱਡਣ ਮਹਾਰਾਜ ਮਾਨ ਸਿੰਘ ਬ੍ਰਜ ਆਏ ਹਨ। ਵਰਿੰਦਾਵਨ ਦਰਸ਼ਨ ਦੇ ਬਾਅਦ ਉਹ ਗੋਵਰਧਨ ਆਏ। ਸ਼੍ਰੀ ਨਾਥ ਜੀ ਦੇ ਦਰਸ਼ਨ ਕੀਤੇ

0: ਉਸ ਵੇਲੇ ਸਾਈਂ ਕੁੰਭਨ ਦਾਸ ਜੀ ਮ੍ਰਿਦੰਗ ਅਤੇ ਵੀਣਾ ਦੇ ਨਾਲ ਕੀਰਤਨ ਕਰਨ ਦੇ ਪਏ ਹਨ। ਰਾਜਾ ਮਾਨ ਸਿੰਘ ਵੀ ਸੰਗੀਤ ਦੇ ਬੜੇ ਕਦਰਦਾਨ ਹਨ। ਉਹ ਇਹ ਦੇਖ ਕੇ ਅਚਰਜ ਕਰਨ ਦੇ ਰਹਿ ਗਏ। ਉਹਨਾਂ ਕੋਲ ਮਿਲਣ ਸੀ ਅਤੇ ਉਹ ਉਚੇਚਾ ਜਮਨਾ ਵਤੋਂ ਗਰਾਂ ਗਏ। ਉਸ ਕੁੰਭਨ ਦਾਸ ਦੀ ਮਾਲੀ ਹਾਲਤ ਦੇਖ ਕੇ ਹੈਰਾਨ ਥੀ ਗਏ। ਜਿਸ ਵੇਲੇ ਮਹਾਰਾਜ ਮਾਨ ਸਿੰਘ ਪੁੱਜੇ, ਕੁੰਭਨ ਦਾਸ ਕ੍ਰਿਸ਼ਨ ਦੇ ਰੂਪ ਚਿੰਤਨ ਵਿੱਚ ਧਿਆਨ ਲਾ ਕੇ ਬੈਠੇ ਹਨ। ਅੱਖ ਖੁੱਲ੍ਹਣ 'ਤੇ ਉਹਨਾਂ ਭਥਰੂ ਜੀ ਕੋਲੋਂ ਆਸਨ 'ਤੇ ਸ਼ੀਸ਼ਾ ਮੰਗਾ। ਉੱਥੋਂ ਵਲਦਾ ਮਿਲਾ ਜੋ ਵੱਛੀ ਘਾਹ ਖਾ ਗਈ ਏ ਅਤੇ ਪਾਣੀ ਵੀ ਪੀ ਗਈ ਏ। ਰਾਜਾ ਮਾਨ ਸਿੰਘ ਸਮਝ ਗਏ ਜੋ ਪਾਣੀ 'ਚ ਮੂੰਹ ਡੇਦੇ ਹੋ ਸਨ। ਉਹਨਾਂ ਸੂਨੇ ਦਾ ਸ਼ੀਸ਼ਾ ਦਿੱਤਾ ਅਤੇ ਮੋਹਰਾਂ ਦੀ ਭਰੀ ਥੈਲੀ ਵੀ ਦਿੱਤੀ, ਪਰ ਸਾਈਂ ਕੁੰਭਨ ਦਾਸ ਨੇ ਗਿੰਨਣ ਤੋਂ ਸਾਫ਼ ਮਨਾ ਕਰ ਦਿੱਤਾ। ਵਲਦੇ ਵੇਲੇ ਰਾਜਾ ਮਾਨ ਸਿੰਘ ਨੇ ਜਮਨਾ ਵਤੋਂ ਗਰਾਂ ਵੀ ਕੁੰਭਨ ਦਾਸ ਦੇ ਨਾਂ ਕਰਨ ਦੀ ਤਜਵੀਜ਼ ਕੀਤੀ, ਪਰ ਜਗ ਦੇ ਮਾਲਿਕ ਦੇ ਭਗਤ ਨੇ ਆਖਾ, ਮੇਰਾ ਕੰਮ ਤਾਂ ਕਰੀ ਅਤੇ ਬੇਰ ਨਾਲ ਵੀ ਚੱਲ ਪੈਂਦਾ ਹੈ। ਆਖਿਰ ਮਾਨ ਸਿੰਘ ਕੋ ਆਖਣਾ ਪਿਆ, ਮਾਇਆ ਦੇ ਭਗਤ ਤਾਂ ਮੈਂ ਬਹੁ ਡਿੱਠੇ ਹਨ, ਪਰ ਅਸਲੀ ਭਗਤ ਮੈਂ ਅਜੀ ਡਿੱਠਾ ਹੈ। ਕਾਫ਼ੀ ਬਜ਼ੁਰਗ ਥੀਵਣ ਦੇ ਬਾਅਦ ਵੀ ਸਾਈਂ ਕੁੰਭਨ ਦਾਸ ਆਪਣੇ ਗ੍ਰਾਂ ਤੋਂ ਸ਼੍ਰੀ ਨਾਥ ਜੀ ਦੇ ਦਰਸ਼ਨ ਕੀਤੇ ਗੋਵਰਧਨ ਨਿਤ ਆਉਂਦੇ ਹਨ। ਇੱਕ ਦਿਵਾਰ ਉਹ ਸੰਕਰਸ਼ਣ ਕੁੰਡੀ ਅਤੇ ਅਨਯੋਦਰ ਦੇ ਕੋਲ ਖੜ੍ਹੇ ਥੀ ਗਏ। ਉਹਨਾਂ ਦੇ ਨਾਲ ਅਸ਼ਟ ਛਾਪ ਦੇ ਕਵੀ ਚਤੁਰਭੁਜ ਦਾਸ ਵੀ ਹਨ। ਉਹਨਾਂ ਆਖਾ, ਹੁਣ ਘਰ ਜੁਲ ਕੇ ਕਿਆ ਕਰਨੇ, ਇਹ ਸਰੀਰ ਤਾਂ ਹੁਣ ਛੁੱਟਣ ਵਾਲਾ ਹੈ। ਜਿਸ ਵੇਲੇ ਉਹਨਾਂ ਸਵਾਸ ਛੋੜੇ, ਉਸ ਵੇਲੇ ਸਾਈਂ ਵਿੱਠਲ ਨਾਥ ਜੀ ਵੀ ਉੱਥਾਂ ਹੀ ਹਾਜ਼ਰ ਹਨ। ਉਹਨਾਂ ਸਾਈਂ ਵਿੱਠਲ ਦਾਸ ਕੋਲੋਂ ਪੁੱਛਾ, ਇਸ ਵੇਲੇ ਤੁਹਾਡਾ ਦਿਲ ਕਿਸ ਲੀਲਾ 'ਚ ਲੱਗਾ ਹੋਇਆ ਹੈ? ਸਾਈਂ ਵਿੱਠਲ ਦਾਸ ਜੀ ਨੇ ਜਵਾਬ ਦਿੱਤਾ, ਲਾਲ ਤੇਰੀ ਚਿਤਵਨ ਚਿਤ ਹੀ ਚੁਰਾਵੇ। ਮਤਲਬ ਸਾਈਂ ਜੀ, ਤੇਰੀ ਜਿਹੜੀ ਸੂਰਤ ਹੈ ਉਹ ਮੇਰੇ ਚਿੱਤ ਦੀ ਚੋਰੀ ਕਰੇਂਦੀ ਪਈ ਹੈ। ਇਸ ਦੇ ਬਾਅਦ ਉਹਨਾਂ ਜੁਗਲ ਜੋੜੀ ਰਾਧਾ ਕ੍ਰਿਸ਼ਨ ਦੀ ਛਵੀ ਦੇ ਧਿਆਨ ਵਿੱਚ ਰੱਖ ਕੇ ਇੱਕ ਪਦ ਗਾਇਆ, ਰਸਕਨੀ ਰਸਮੇ ਰਹਿਤ ਗੜੀ, ਕਨਕ ਬੇਲ ਵ੍ਰਿਸ਼ਭਾਨ ਨੰਦਨੀ ਸ਼ਿਆਮ ਤਮਾਲ ਚੜ੍ਹੀ, ਬਿਹਰਤ ਸ਼੍ਰੀ ਗਿਰਧਰ ਧਰਨ ਲਾਲ ਸੰਗ ਕੋਨੇ ਪਾਠ ਪੜ੍ਹੀ, ਕੁੰਭਨ ਦਾਸ ਪ੍ਰਭੂ ਗੋਵਰ ਧਨ ਧਰ ਰਤਿ ਰਤ ਕੇਲ ਬੜੀ। ਮਤਲਬ ਰਸ ਦੇ ਅੱਠੋਂ ਸੁੱਖ ਰਸ 'ਚ ਹੁੰਦੇ ਹਨ। ਸੂਨੇ ਦੀ ਵੇਲ ਰਾਧਾ ਸ਼ਾਮ ਜਹੇ ਸਦਾ ਬਾਹਰ ਦਰਖਤ 'ਤੇ ਚੜ੍ਹੀ ਹੋਈ ਹੈ, ਗਿਰਧਾਰੀ ਦੇ ਨਾਲ ਵਿਹਾਰ ਕਰੇਂਦੀ ਹੈ। ਇਹ ਦੇਖ ਕੇ ਕੁੰਭਨ ਦਾਸ ਰਾਧਾ ਕ੍ਰਿਸ਼ਨ ਦੀ ਲੀਲਾ ਨਾਲ ਬਹੁ ਖੁਸ਼ ਹਨ। ਬਸ ਹੁਣ ਉਹਨਾਂ ਆਪਣੇ ਸਵਾਸ ਰਾਧਾ ਕ੍ਰਿਸ਼ਨ ਦੀ ਮੂਰਤ ਨੂੰ ਧਿਆਨ ਲਾ ਕੇ ਛੋੜ ਦਿੱਤੇ ਅਤੇ ਭਗਵਤ 'ਚ ਹੀ ਅੰਤਰ ਧਿਆਨ ਥੀ ਗਏ ਅਤੇ ਆਪਣਾ ਨਾਂ ਕ੍ਰਿਸ਼ਨ ਰਾਜਾ ਦੀ ਭਗਤੀ ਦੇ ਕਵੀਆਂ ਦੇ ਵਿੱਚ ਪਹਿਲੇ ਨੰਬਰ 'ਚ ਲਿਖਾ ਦਿੱਤਾ। ਕੁੰਭਨ ਦਾਸ ਦੇ ਪਦਾਂ ਦੀ ਕੁੱਲ ਗਿਣਤਰੀ ਜੋ ਰਾਗ ਰਤਨਾਕਰ ਅਤੇ ਸੰਪ੍ਰਦਾਇ ਦੇ ਕੀਰਤਨ ਇਕੱਠ ਵਿੱਚ ਸ਼ਾਮਿਲ ਹਨ, 500 ਦੇ ਕਰੀਬ ਹਨ, ਪਰ ਉਹਨਾਂ ਦੇ ਪਦ ਇਸ ਤੋਂ ਵੀ ਬਹੁ ਜ਼ਿਆਦਾ ਹਨ। ਅੱਜ ਸਾਈਂ ਕੁੰਭਨ ਦਾਸ ਜੀ ਕੋ ਯਾਦ ਕਰਕੇ ਅਤੇ ਉਹਨਾਂ ਦੀ ਗੱਲ ਕਰਕੇ ਮੇਰੇ ਦਿਲ ਨੂੰ ਵੀ ਠੰਡਕ ਮਿਲਦੀ ਪਈ ਹੈ।
1: ਅੱਜ ਅਸਾਂ ਹਾਜ਼ਰ ਹਾਂ ਆਪ ਸਭ ਦੇ ਨਾਲ ਸਿਰਾਇਕੀ ਸੂਫੀ ਸੰਗੀਤ ਦੇ ਨਾਲ। ਸਾਡੇ ਨਾਲ ਹਨ ਅੱਜ ਰੂਪੇਸ਼ ਚੋਪੜਾ ਜੀ, ਉਹ ਅਸਾਂ ਕੋ ਕੁਝ ਸੂਫੀ ਸੰਗੀਤ ਆਪਣੀ ਮਿੱਠੜੀ ਆਵਾਜ਼ ਵਿੱਚ ਸੁਣੇ ਸਨ। ਸਭ ਤੋਂ ਪਹਿਲੇ ਉਹ ਪੇਸ਼ ਕਰਨ ਦੇ ਪੈਨ ਸੁਲਤਾਨ ਸ਼ਾਹ ਹੁਸੈਨ ਸਾਹਿਬ ਜੀ ਦਾ ਇੱਕ ਗਾਵਣ, ਮਾਹੀ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨਹੀਂ।

ਹਿੱਕ ਨੂੰ ਹਿੱਕ ਵੱਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋਹੜੇ, ਹਿੱਕ ਨੂੰ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾ ਕੋ ਸੁਣਾਵਣ ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।

ਸਾਈਂ ਝੂਲੇ ਲਾਲ ਦੀ ਇਬਾਦਤ ਵਿੱਚ ਗਾਇਆ ਵੰਜਣ ਵਾਲਾ ਹੈ ਗੀਤ ਦਮਾਦਮ ਮਸਤ ਕਲੰਦਰ। ਮਤਣ ਹੀ ਕੋਈ ਸਿਰਾਇਕੀ ਬਿਰਾਦਰੀ ਵਿੱਚ ਇੰਝਾ ਬੰਦਾ ਹੋ ਸੀ ਜੇ ਨਾ ਸੁਣ ਰੱਖਿਆ ਹੋ ਸੀ। ਬਹੁ ਵੱਡੇ ਵੱਡੇ ਗਾਇਕਾਂ ਨੇ ਇਹ ਗੀਤ ਗਾਇਆ ਹੈ। ਅੱਜ ਅਸਾਕੂ ਰੁਪੇਸ਼ ਚੋਪੜਾ ਜੀ ਇਹ ਗੀਤ ਗਾ ਕੇ ਸੁਣੇ ਸਨ, ਦਮਾਦਮ ਮਸਤ ਕਲੰਦਰ।

ਹਾਣੀਖੇੜਾ ਸਰਸਾ ਸੀ ਰਾਧੇਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ ਔਰ ਨੰਦਨੀ ਸ਼ਰਮਾ। ਰਘੁਨਾਥਪੁਰਾ ਸੀ ਗੰਗਾਨਗਰ ਸੀ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ ਔਰ ਖੁਸ਼ੀ ਗੋਸਵਾਮੀ, ਅਰਵਿੰਦ ਕੁਮਾਰ, ਗੁੜੀਆ ਕੁਮਾਰੀ, ਭਾਵਿਆ ਕੁਮਾਰੀ, ਨਿਵੇਸ਼ ਕੁਮਾਰ, ਨੀਤੀ ਕੁਮਾਰੀ, ਬੇਨੀਪੱਟੀ, ਮਧੂਬਨੀ ਬਿਹਾਰ ਸੇ ਹਮੇ ਫਰਮਾਇਸ਼ ਲਿਖਤੇ ਹੈ। ਲੋਫਰ ਫਿਲਮ ਕਾ ਗੀਤ ਸੁਣਨੇ ਕੇ ਲੀਏ ਬਠਿੰਡਾ ਰੋਡ ਮੰਡੀ ਡੱਬਾ ਵਾਲੀ ਸੇ ਰਾਜੇਂਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ ਔਰ ਤਾਨੀਆ ਨਾਰੰਗ ਕਾ ਇਹ ਕੋਮੈਂਟ ਹਮ ਤੱਕ ਪਹੁੰਚਾ ਹੈ। ਪਦਮਾ ਟੋਕਿਸ ਨੇਪਾ ਨਗਰ ਮੱਧ ਪ੍ਰਦੇਸ਼ ਸੇ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੌਸਲ ਸ਼ਾਹ, ਨੀਤੀ ਸ਼ਾਹ, ਸੁਰਭੀ ਸ਼ਾਹ, ਅਸ਼ਵਿਨ ਸ਼ਾਹ, ਮੰਗਲਾਬੇਨ ਸ਼ਾਹ ਔਰ ਰਾਜੇਂਦਰ ਜੀ ਸ਼ਾਹ ਕੀ ਫਰਮਾਇਸ਼ ਹਮ ਤੱਕ ਪਹੁੰਚੀ। ਮਨਸੂਰੀ ਰੇਡੀਓ ਲਿਸਨਰ ਕਲੱਬ ਬਾਜ਼ਾਰ ਰੋਡ ਮੁੰਗੀਸਾਪੁਰ ਸੇ ਮੁਹੰਮਦ ਜ਼ਾਕਿਰ ਮਨਸੂਰੀ, ਕਮਰੂਨ ਨਿਸ਼ਾ ਸਵਿਸ਼ਤਾ, ਮੁਹੰਮਦ ਨਸੀਬ ਪਲਕ ਲੁਬਨਾ ਔਰ ਯਸ ਮਨਸੂਰੀ।